0: ਰਗ ਰਗਮੀਗਾ ਹਰਿਓ ਮੇਰੇ ਪਸਪਿਆ ਸਵਲਾ ਹਰਿਓ ਸ਼ਮਸ਼ਾ ਮੰਦ ਫੇਰੇ ਹੋਂ ਮਾ ਬਾਤਾ ਪ੍ਰਿਯ ਗਰੰ ਕੋ ਸਬਾ ਕਾ ਸਬਾ ਕਾ ਲਾ ਮਾ ਬਾਤਾ
1: ਐ ਨਾ ਨੋ ਮੰਗ ਸਿਚੁਏਸ਼ਨ ਨੀ ਮੈਂ ਨਗ ਸਕਾਈ ਤਾ ਗਾਨੀ ਸਾ ਜੇਬ ਕੇ ਕੇ ਦਲੀ ਤਾ ਪ੍ਰੋ ਆਂ ਕਾ ਬਤਾ ਅਨ ਪਸਕ ਕਿਉਂ ਪਸ ਬਾ ਕਾ
2: ਅਬਾਉ ਫਰ ਦੇ
3: More music. Side by side. Just enjoy the ride. I can send you into overdrive. More Saga Big.